0: act like a child. People are laughing at this, laughing at Rahul Gandhi.
1: घमंड बोल रहे हैं ना उनका, उनके आचरण में भी घमंड है, उनके चाल चलन में भी घमंड है, अहंकार भरी भाषा है, मर्यादा रखना नहीं चाहते वो किसी भी पद की, अमर्यादित आचरण करते हैं, झूठ बोलो और भाग जाओ, ये उनकी विशेषता हो गई है।
2: राष्ट्रीय स्वयंसेवक संघ यह विश्व का सबसे बड़ा स्वयंसेवी संगठन है। भारत देश को, उसकी जनता को संघ पर विश्वास है, इसलिए संघ के स्वयंसेवकों ने जो भी संगठन खड़े किए, उस संघ के नेताओं को जोकर कहना, ये राहुल गांधी का मानसिक दिवालियापन है। उनके पास तर्क नहीं है, उनके पास में गाली है। वो प्रधानमंत्री जी के लिए भी बहुवचन में नहीं बोलते, आदर से नहीं बोलते।
3: Probe into the attack on Sukhbir Badal has intensified. An FIR has been registered in connection with the attack. The police have booked an FIR under charges of attempt to murder, assault or criminal force to deter a public servant from discharge of duty, and the Arms Act. Meanwhile, Harsimrat Kaur Badal, the wife of Sukhbir Badal, has thanked the Prime Minister for inquiring about his health. She also expressed gratitude to the Prime Minister for taking immediate cognizance of the incident and directing central agencies for a probe. And the Akali Dal chief was returning from a Gurdwara when this attack took place, if you remember, leaving him with an injury to his right hand. He has undergone a surgery and is now said to be stable. The Akali Dal, meanwhile, is demanding a CBI probe, calling the incident a total intelligence failure. So that's the latest that we have for you. Sukhbir Singh Badal was attacked yesterday while making a darshan at a Gurdwara in Nanded. He is in hospital. A surgery has taken place, after which he is said to be stable in terms of the investigations that continues in the case. We've also spoken with the Maharashtra Deputy Chief Minister. But before that, let's listen in to Sukhbir Singh Badal.
4: I am feeling perfect. See, lot of forces do not want peace in Punjab and this country. They feel Shromani Akali Dal is a hindrance to their mission. My father, Sardar Prakash Singh Badal, never compromised against these forces. He always stood for that all communities or religion people should live together happily. That is the reason whenever my father was a chief minister, he maintained communal harmony and respect for all religions. These forces, which have been prevalent before, tried about a year back also attempt on me. They tried again. Their mission is to take control of the situation in Punjab and disturb the peace, which as president of Akali Dal, I will never allow it. Neither my father allowed it. Both times they attacked me in the holiest places. First time in Golden Temple and second time in Takht Hazur Sahib. I always said, ਕਿ ਜਿਹਦੇ ਸਿਰ ਤੇ ਗੁਰੂ ਸਾਹਿਬ ਦਾ ਹੱਥ ਹੋਏ ਉਹਨੂੰ ਕੋਈ ਆਂਚ ਨਹੀਂ ਆਉਂਦੀ। ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਸਾਰਾ ਪਰਮਾਤਮਾ ਦੇ ਹੱਥ ਹੁੰਦਾ। ਮੈਂ ਧੰਨਵਾਦ ਕਰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਉਹਨਾਂ ਦੀ ਧਰਤੀ ਆਏ ਆ। ਭਾਵੇਂ ਆਹ ਜਿਹੜੇ ਦੇਸ਼ ਦੇ ਪੰਜਾਬ ਦੇ ਅਮਨ ਸ਼ਾਂਤੀ ਦੇ ਦੁਸ਼ਮਣ ਹੈ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ ਬਚਾਇਆ। ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ। ਨਾ ਮੈਂ ਡਰਦਾ, ਨਾ ਡਰਿਆ। ਮੈਂ ਇੰਨਾ ਕਹਿਣਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਭਾਈਚਾਰਕ ਸਾਂਝ ਦਾ ਵਚਨਬੰਧ ਹੈ। ਸ਼੍ਰੋਮਣੀ ਅਕਾਲੀ ਦਲ ਹਰ ਕੁਰਬਾਨੀ ਦੇ ਸਕਦਾ, ਪਰ ਸਾਡੇ ਵਾਸਤੇ ਪੰਜਾਬ ਦੀ ਤਰੱਕੀ ਤੇ ਦੇਸ਼ ਦੀ ਤਰੱਕੀ ਇੱਕ ਨੰਬਰ ਤੇ ਹੈ, ਤੇ ਕਮਿਊਨਲ ਹਾਰਮਨੀ ਐਂਡ ਰਿਲੀਜੀਅਸ ਹਾਰਮਨੀ ਇਜ਼ ਨੰਬਰ 1।
5: ਸਰ ਜੀ ਚਲੋ ਮੰਗ ਚਲੋ ਪੈਸੇ ਮਾਰ।